ਛੋਲਿਆ ਸਮਝੀ ਅਤੇ ਇਸ਼ਕ ਅੜਾਖ ਬਲੇ ਸੂਲੀ ਤੇ ਮਨਸੂਰ ਚੜਾ ਕਰ ਅਤੇ ਅੰਗਲ ਹੱਕ ਅਲੇ।